0: ਆਪਣਾ ਲੋਕ ਗੀਤਾਂ ਦੀ ਮਧੁਰ ਗੁੰਜ, ਆਪਣੇ ਪਰੰਪਰਾਵਾਂ ਦੀ ਅਮਿਟ ਛਾਪ ਹੈ, ਇਤਿਹਾਸ ਦੀ ਅਮਿਟ ਕਹਾਣੀਆਂ ਹੈ, ਆਪਣੀ ਵਿਵਿਧਤਾ ਦੀ ਸਭ ਤੋਂ ਵੱਡੀ ਪਹਿਚਾਣ ਹੈ ਆਪਣਾ ਲੋਕ ਗੀਤ। ਤੋ ਆਜ ਰਹੇ ਵਿਸ਼ੇਸ਼ ਕਾਰਜਕ੍ਰਮ ਮੈਂ ਆਪਣੇ ਸਕੇ ਹੀ ਦੋ ਸਖੀਆਂ ਆਰਾਧਨਾ ਜੋਸ਼ੀ ਔਰ ਪੂਨਮ ਦੇਵੜਾ, ਇਨਰੀ ਪ੍ਰਸਤੁਤੀ ਸੰਯੋਜਨ ਹੋ ਮਨੀਸ਼ ਸੋਲੰਕੀ।
1: ਔਰ ਅੱਜ ਦੇ ਕਾਰਜਕ੍ਰਮ ਮੈਂ HPT ਪਰ ਆਪਣਾ ਸਹਿਯੋਗ ਕਰ ਰਿਹਾ ਵਿਕਰਮ ਸਿੰਘ ਭਾਟੀ ਔਰ ਦਿਲੀਪ ਸਿੰਘ ਪਰਮਾਰ, FM ਸੋ ਸਹਿਯੋਗ ਮਿਲ ਰਿਹਾ CL ਸੋਨੀ ਰੋ, ਔਰ ਕੰਟਰੋਲ ਰੂਮ ਮੈਂ ਪ੍ਰਵੀਣ ਕੁਮਾਰ ਆਪਣੇ ਸਹਿਯੋਗ ਕਰ ਰਿਹਾ ਹਾਂ, ਔਰ ਕੰਸੋਲ ਪਰ ਆਪਣੇ ਗੀਤ ਮਿੱਠਾ ਮਿੱਠਾ ਗੀਤ ਸੁਣਾ ਰਿਹਾ ਹਾਂ ਪ੍ਰਭਾ ਵਿਆਸ।
2: ਬਿਲਕੁਲ, ਤੋ ਇਨਰੇ ਸਾਗੇ ਆਪ ਸੁਲੇਵਾ ਸੀ,
0: ਚਾਲਾ ਰਾਮ ਰਾਮ।